0: 소소니 다니기 게남바 잔즈가 통통리 디나 토마리지 소소르그랑 중클 총공부무르 자들 소자그 소소 아근 살지암범데 단식간도 라다 소자그 능키나 주스르 된저란 디니 탄달라지도 덤라양나 고즈 디니 탈라도 능라 안데간다데오 그 너중이 다니기 토마르 잔즈가 통통리
1: ཁྱི ཕྱད མམ དེ ཁྱི ཕྱི
2: ओरे यार या तंदे गोरंग मुचुंदी सिर दिंज तेनिन जन ता करके रिया कम तो हम तो ता तीना अनिन ने शु जुगी शु ने ना बाजू कदा दी
0: नदी
2: ता मुचु लोटा ता वेन जना आ हम तो इन जना ता ता कंग लीड मना ग दुतंग शु ने
0: नदी
2: Dengan sekali ini nata, sota ke leder mana ke, yang kena, niat tuan ini nana, zonron ba, siapa zonron ba yang ke, langkang ini nana, kerja, limpang, limpang ke, sesus itu ke, limpang, limpang ini ba ke, ini dia nama ni. Tiada ini nata, sahkan lah, yang, di leder mana sama ke, ta, cama ke, sama tu lihat ini nana.
0: ཁྱི ཕྱད མམ དེ ཁྱི ཕྱི
2: ཤུ་ཤུ་ཤིན་ནུ་རིག་ནེ་ཅན་ན་ཨ་ད་དེ་ནི་ཆུ་ཅིན་ཀོ་ཐ་ན་ད་ཟོ་ཅན་ན་ད་ཅ་ཁང་ལ་སོ་ཏ་ད་དེ་རང་གི་ལེ་ཁ་ཏེ་ལེ་གུ་ཅན་ན་ཆུ་ཁ་ནི་དེ་ཅན་ན་ད་ཁེ་ཏེ་ད་ཏེ་རང་ཅིག་ཆམ་བ་ཕོ་དང་ཅན་ན་ད་ཡང་ན་ཁོ་ཀ་ཤ་གུ་ཅན་ན་ད་ཏ་མོ་དེ་ན་ད་ཏེ་རང་གི་ཁ་གི་ལེ་ནི་ཏེ་ཤེ་མ་ཆུ་ཁ་ནི་དེ 인스티미니 당 춘딘지나 소수 디크크 당크신우가
0: 응응
2: 아 공유 요노가 총라니다 아 총적고
0: 네리
2: 문나다 저기 다우지 공무다 지구나 아 대출다다니는데 연아 용품 키는데 연아 공유 메는데 너무 그 총라니지 총로크나 나오죠
0: 네리
2: 대한 진짜 거기 실천 진지나 딱 철학자의 호탁을 근데 요나 인치문이다 하루 수수 끓이 됐다
0: 네리
2: 딘지나 당 추구 실 딘지 추구 대한 진이 딴지나 다 사마 리누크 다 누사마 리주스르니
0: 나디
2: 요 안드나 친

yang zasong tv datan tshin dam ji san kanan ji tena ti tar ta nam ba chu ge san ji nong zin ban da nan chung ngang bo nian chen kong wo ge le long chen jie de zin bi wa nang chen ji po ni ta tong ge de xin yin re tena ti rung ge li chen ji nong de yang a chi ngar ar zin de nian kong tu ku ma yong wa shi ge re wa tar de ਵੇਸਨ ਜਾਨੋਂ ਬਾਜ਼ੂ ਕੋਡੀ ਵਤਨਾ ਤਿਰੰਗ ਲੇਸਨ ਖਸਰਵਾਂ ਦੇ ਜਨੀਸ਼ ਕਬ ਜੀਮੀ ਲੇਸਨ ਅਰੇਵਾ ਸ਼ੈਂ ਖਿੰਚ ਟੋਪੋਯੋਨਾ ਤਗਬ ਦੇਨ ਚਿਕ ਟਿਕਸਮ ਨਿਰਗਸਮ ਦਾ ਨੰਗਾ ਤੰਗ ਤਗਬ ਦੇਨ ਚਿਕ ਟਿਕਸਮ ਨਿਰਗਸਮ ਦਾ ਟਿਕ ਤਾ ਤੁੰਗ ਕਲਮ ਦੇ ਨਿਜਨੀ ਲੇਸਨ ਪੇਪਰ ਗਾਪਸ ਸ਼